0: kyu tu yu bi se rosums
1: ta jin na chi ge
0: du de jin no so na chang de du po zo cho de zong ten ge de yo ba ni ku ma de ku ko
2: a
3: gen cho chi chi ni po sho ru ni po sho ru no tu chi chi
4: ma ge lo chi san ta ma ji chu po xian ji ma de gen cho tu ji ji chu po ne de zao ji de
2: ai a ro a sa mi yong do ja so sho yong do ja so sho
4: ma ge lo chu po yo xia xi se njo pa ji ta san ro ga le ji
2: a ma
3: bu
4: 这要塞我死不你就把苏小镇见了赶紧喝赶紧去喇嘛公主去做了去天大门口去俺来给他看看连中佛教的你去了真的去牛女家去出去弄忙我看原来总在公那碰不给江苏人咦那怎么感谢去我去去的
3: 彭布吉有那从头看了想你这种做了来干的谁来去修这次给就去讲究彭布的你阿家人这次真正讲究对俺这干了谁破人俺这店主都可是惨个真的去那次黑车给开的对你们没事给俺了我将是让那一上都是你上都是给钱着的家浪子有那从头看了
2: 江荣子我也是记得都碰不起人家江荣子扎手没得打到我那瞧子我也是那那次碰不起江这么多记得是几年是没
3: 去做了我专门的事人我没去碰不得江茶几没得我做阿兰图啥子就咱都家几些啥子有的人没得我也是门个上的就把吃那了这样子得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得得
5: ਤੇ ਗੋਮੋ ਮਨਾ ਹੀ ਚੇਨੇ ਮਤੇ ਗਾ ਚੋ ਭਾਟੀ ਸੱਠੀ ਚੇਂਦੋ ਭਾਚੇ ਕਟਾਂ ਜੀ ਕੀ ਜ਼ੀਖਾ ਕੀ ਜਗੋ ਨੀ ਸ਼ਾਂ ਜ਼ੀ ਨਾ ਸ਼ਾਤ
1: ਗੈਂਬੀ ਜ਼ੀਖਾ ਕੀ ਜਗੋ ਨੀ ਥਾ ਚਰੇ
5: ਰੇ ਰੇ ਰੇ ਗੋਮੋ ਲਾ ਜੀ ਜ਼ੀਖਾ ਰੇ ਨਾ ਚੋ ਗੋਕਾ ਲੇ ਜੇ ਮਤੇ ਨਾ ਚੋ ਲਾ ਕਾ ਮਾ ਟਾ ਮਾ ਤੋ ਪੰ ਗੋਮੋ ਵੀ ਕੋ ਸੋਨਾ ਨਾ ਚੋ ਚਾ ਮਾ ਸੱਚ ਮਾ ਤੋ ਯੋਲੇ ਮਾਰੇ ਸੇ
0: ਯੋਨ ਚੋ ਜਾ ਚੀ ਤਾਂ ਦੇ ਚੋ ਮਾ ਦੇਂ ਬਾਈ
5: ਜ਼ਦੋ ਚੀ ਚੀ ਨਾ ਲੇ ਜੰਡ ਜੀ ਖਜ ਰੇ
0: ਯਾ ਤੇਨੇ ਚੋ ਯਾ ਲੋ ਨੀ ਨਿਆ ਲਾ ਸਾ ਲਾ ਮੇ ਪੋਂ ਜ਼ੋ ਸਾਂ ਚੋ
5: ਜੰ ਜੀ ਚੋ ਨਾ ਚੋ ਸ਼ੋ ਚੀ ਚੋ ਨਾ ਲਾ ਚੋ ਜ਼ੋ ਨਾ ਨੇ ਨੀ
0: ਚੋ ਚੋ
6: ཁྱི
7: ཕྱད མམ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གས